जी आकाशवाणी ਦੇ ਹਮੀਰਪੁਰ ਕੇਂਦਰ ਤੇ ਕਾਰਜਕ੍ਰਮ ਇਸ ਵਕਤ ਤੁਸੀਂ ਸੁਣਦੇ ਹਨ ਦੇਵਧਰਾ ਕੇ ਗੀਤ ਅਵਾ ਹੁਣ ਸੁਣਦੇ ਹਨ ਨਿੰਮੋ ਚੌਧਰੀ ਦਾ ਗਾਇਦਾ ਲੋਕ ਗੀਤ।

0: ਹਾਂ ਜੀ ਦੀ ਤਾਇਆ ਇਹੜਾ ਛੈਲ ਲੋਕ ਗੀਤ ਸੁਣਾਇਆ ਨਾ ਵੀ ਹੁਣ ਜੀ ਇਸੇ ਥਕਾਨ ਦੂਰ ਹੋਈ ਕਹਿੰਦੇ ਹੁਣ ਨਾ ਤਾਈ ਦਿਖੀ ਇਹ ਜਿਹੜੀ ਜੀ ਮੈਂ ਬੋਰੂ ਲਿਆਈ ਕੇ ਰੱਖੀ ਤੇ ਨਾ ਸਾਰੇ ਬੀਆਂ ਦੇ ਤੇ ਇਹ ਵੀ ਤਾਂ ਤੂੰ ਹਜੋ ਵੀ ਦੱਸਣਾ ਮੈਂ ਵੀ ਕਹਿ ਦੇ ਬੀ ਐ ਨੇ ਕਹਿੰਦੇ ਕਿੰਨੇ ਜੀ ਇਹਨਾਂ ਦਾ ਪ੍ਰਯੋਗ ਕਰਨਾ
1: ਸਿਮਰੋ ਦੱਸੀ ਦੇ ਵੀ ਕਹਿ ਦੇ ਬੀ ਏ ਹੁਣ ਕਿਨੇ ਕੀ ਏ ਬਾਣੇ ਵੀ ਏ
0: ਹਾਂ ਤਾਈ ਇਸ ਵਿੱਚ ਰਾਗੀ ਮੰਡਲ ਕੰਗਣੀ ਕਹਿੰਦੇ ਬਾਜਰਾ
1: ਅੱਛਾ
0: ਇਹ ਬੀਜ ਜੀਐਂਸ ਲਿਆਂਦੇ ਮੈਂ ਅੱਜ ਕਹਿੰਦੇ ਦੇਖਾ ਇਹ ਆਹਾਂ ਦੇ ਇਲਾਕੇ ਚ ਹੋਣੇ ਵਾਲੀਆਂ ਜੀਐਂਸ ਖਰੀਆਂ ਫਸਲਾਂ ਹਨ ਬਈ ਖਰਾ ਪੈਦਾਵਾਰ ਜੀ ਸਹਾਂ ਜੋ ਇਸਦੀ ਮਿਲੀ ਆਂਦੀ ਕਹਿੰਦੇ ਇਹ ਜਿਹੜੇ ਜੀ ਹੁਣ ਮੌਸਮ ਬਰਸਾਤੀ ਦਾ ਆਉਣਾ ਨਾ ਗਾ
1: ਅੱਛਾ
0: ਇਸ ਵਿੱਚ ਲੱਗਣ ਵਾਲੀਆਂ ਫਸਲਾਂ ਹਨ ਸਾਰੀਆਂ ਇਹ ਮਤਲਬ ਖਰੀਫ ਦੀ ਖੇਤੀ ਤਾਂ ਜੀ ਇਸ ਸਭ ਤੇ ਉੱਤਮ ਹੁੰਦੀਆਂ
1: ਕਿਨੇ ਤਾਲੇ ਦੇ ਬੰਦੇ ਨਾ ਤਾਲੀ ਇੱਕ ਗੱਲ ਹੋਰ ਸਿਮਰੋ ਤੀਆਂ ਦੇ ਧਾਨ ਦੀ ਰੁਪਾਈ ਕਰਦੇ ਨਾ ਇਹ ਬਹੁਤ ਤਿਆਰ ਕਰਦੇ ਤੀਆਂ ਵੀ ਵਾਹ ਸਕਦੇ ਆ ਕਹਿੰਦੇ ਛੱਟੇ ਨੇ ਵੀ ਵਾਹ ਸਕਦੇ ਪਰ ਬੀ ਦੇ ਅਸਰ ਥੋੜ੍ਹਾ ਗਹਿਰਾ ਵਾਹਣਾ ਚਾਹੀਦਾ ਵੀ ਆ ਤਾਂ ਕਿ ਫਸਲ ਠੀਕ ਠਾਕ ਹੋਵੇ ਵੀ ਕਹਿੰਦੇ ਪਾਣੀ ਵਿੱਚ ਦੀਆਂ ਚਲੇ ਦੇ ਅਸਰ ਕੱਟੀ ਲੈਣਾ ਚਾਹੀਦੇ ਜ਼ਿਆਦਾ ਪਾਣੀ ਦੇ ਅਸਰ ਨਹੀਂ ਖੜੁੱਤੂ ਹੋਣਾ ਚਾਹੀਦਾ ਖੇਤਰਾਂ 'ਚ
0: ਹਾਂ ਦੇਖਾ ਆਹਾਂ ਤਾਂ ਹੁਣ ਦਿੱਖੀ ਸਿੱਖੀ ਨੇ ਕਰਾ ਦੇ ਨਾ ਤੂੰ ਤਾਂ ਸ਼ੁਰੂ ਤੇ ਤਜੁਰਬਾ ਹੈ ਨਾ ਤੂੰ ਜੋ ਤਾਂ ਬੜੇ ਅੱਛੇ ਤਰੀਕੇ ਨੇ ਸਾਰੀ ਚੀਜ਼ਾਂ ਬਾਰੇ 'ਚ ਪਤਾ ਹੈ ਨਾ ਵੀ ਕਿੰਨੇ ਜੀ ਹੈ ਕੁਣ ਬੀ ਪੁਆਜਾ ਬਾਣਾ ਕਿੰਨਾ ਆਹ ਜ਼ਿਆਦਾ ਪੈਦਾਵਾਰ ਲੈਣੀ ਆਹਾਂ ਤਾਂ ਦੇਖ ਹੁਣ ਕਿਤਾਬਾਂ ਪੜ੍ਹੀ ਲੈ ਦੇ ਜਾਂ ਹੋਰ ਨਵੀਂ ਨਵੀਂ ਚੀਜ਼ਾਂ ਸਰਚ ਕਰੀ ਲੈ ਦੇ ਵੀ ਹਾਂ ਅਗਰ ਆਹ ਜ਼ਿਆਦਾ ਪੈਦਾਵਾਰ ਲੈਣੀ ਤਾਂ ਕਿੰਨੇ ਜੀ ਪੈਦਾਵਾਰ ਲੈਣੀ ਹੈ ਨਾ ਪਰ ਦਿਆਏ ਭੀ ਜੀਆਂ ਜੀ ਇਸ ਵਿੱਚ ਜੀਆਂ ਤੁਹਾਂ ਗੱਲ ਕੀਤੀ ਭਈ ਮਿੱਟੀਆ ਦੀ ਹੈ ਨਾ ਕਹਿੰਦੇ
1: ਹਾਂ
0: ਖੇਤਰੇ ਦੀ ਜੁਤਾਈ ਇਹਦੀ ਵੀ ਖੇਤਰੇ ਦੀ ਜੁਤਾਈ ਜੀ ਇਸੇ ਮਾਨਸੂਨ ਦੀ ਜਿਹੜੀ ਪਹਿਲੀ ਵਰਖਾ ਹੁੰਦੀ ਨਾ ਇਸ ਤੇ ਬਾਅਦ ਖੇਤਾਂ 'ਚ 2 ਤੋਂ 3 ਵਾਰ ਜੋ ਗਹਿਰੀ ਜੁਤਾਈ ਜੀ ਇਸੇ ਕਰਕੇ ਸਾਰੀ ਮਿੱਟੀ ਜੋ ਜੀ ਇਸੇ ਪਲਟੀ ਲੈਣਾ ਚਾਹੀਦਾ ਇਸ ਤੇ ਮਿੱਟੀ ਜੀ ਇਸੇ ਭੁਰਭੁਰੀ ਹੋਈ ਆ ਉਹ
1: ਬਿਲਕੁਲ ਕਿਨੇ ਰੇਤੀਲੀ ਕਿਨੇ 2 ਮਿੰਟ ਮਿੱਟੀਏ ਵਿੱਚ ਹੀ ਰਿਹਾ ਇਹ ਫਸਲ ਠੀਕ ਰਹਿੰਦੀ ਵੀ ਕਿਨੇ ਇੱਕ ਹੋਰ ਗੱਲ ਪਈ ਹਾਂ ਜੋ ਕਈ ਵਾਰੀ ਹੁੰਦਾ ਨਾ ਵੀ ਬੀ ਇਹ ਜ਼ਿਆਦਾ ਘਣਾ ਪਾ ਦਿੰਦੇ ਵੀ ਤਾਂ ਬੀਜ ਦੀ ਦਰ ਦੇ ਇਸ ਵੀ ਪਤਾ ਹੋਣਾ ਚਾਹੀਦੀ ਧੀਆਂ ਦੇ ਮੰਡਲਾਂ ਦੀ ਗੱਲ ਕਰੀਏ ਨਾ ਤਾਂ ਇਹ ਬੀ ਕਿਲੋ ਪ੍ਰਤੀ ਹੈਕਟਰ ਵਿੱਚ ਰੁਪਾਈਆ ਤਾਈ ਦੇ ਅਸਰ ਰਹਿੰਦਾ ਕਿਨੇ ਸਿੱਧਾ ਦੇ ਅਸਰ ਬਾਏ ਦੇਣਾ ਚਾਹੀਦਾ ਕਿਨੇ ਕੰਗਣੀ ਵਿੱਚ ਵੀ ਕਿਲੋ ਪ੍ਰਤੀ ਹੈਕਟਰ ਵਿੱਚ ਕਿਨੇ ਬਾਜਰੇ ਵਿੱਚ ਵੀ ਕਿਲੋ ਪ੍ਰਤੀ ਹੈਕਟਰ 1 ਏਕੜ ਵਿੱਚ ਦੇ ਇਸ ਬੀਜ ਜੋ ਹੈ ਬਾਏ ਸਕਦੇ ਵੀ ਹੈ ਕਿਨੇ ਕਈ ਵਾਰੀ ਜਿਹੜਾ ਹੁੰਦਾ ਨਾ ਵੀ ਆਹ ਕਿਹੜੀ ਖਾਦ ਦੇਣੀ ਕਿਹੜੀ ਉਰਵਰਕ ਦੇਣੀ ਵੀ ਤਾਂ ਕਿਹਾਂ ਕਿਹਾਂ ਤੇ ਜੋ ਪਤਾ ਤਾਂ ਕਿਹਾਂ ਕਿਹਾਂ ਦੇ ਅਸਰ ਦੇਣੀ ਵੀ
0: ਹਾਂ ਔਰ ਤਾਂ ਇਹ ਦੇਖਾਂ ਭਈ ਬੁਆਈ ਤੇ 1 ਮਹੀਨੇ ਪਹਿਲੇ ਆਹਾਂ ਜੋ ਖੇਤਾਂ 'ਚ ਟਨ ਪ੍ਰਤੀ ਹੈਕਟੇਅਰ ਸੜੀ ਜਿਹੜੀ ਜੀ ਗੋਹੇ ਦੀ ਖਾਦ ਹੁੰਦੀ ਨਾ ਸਹਿ
1: ਜੀ
0: ਬੜੇ ਅੱਛੇ ਤਰੀਕੇ ਨੇ ਜਿਸ ਮਲਾਈ ਲੈਣਾ ਚਾਹੀਦੀ
1: ਜੀ
0: ਕਹਿੰਦੇ ਜਿਹੜੀ ਜੀ ਰਸਾਇਣਿਕ ਉਰਵਰਕਾਂ ਦੀ ਜਿਹੜੀ ਜੀ ਆਵਸ਼ਕਤਾ ਹੁੰਦੀ ਇਸ ਵਿੱਚ ਬਿਲਕੁਲ ਘੱਟ ਹੁੰਦੀ ਹੈ ਨਾ ਪ੍ਰਤੀ ਹੈਕਟੇਅਰ ਲਗਭਗ 1 ਕਿਲੋ ਨਾਈਟ੍ਰੋਜਨ 1 ਕਿਲੋ ਫਾਸਫੋਰਸ ਕਹਿੰਦੇ 1 ਕਿਲੋ ਪੋਟਾਸ ਦਾ ਇਸਤੇਮਾਲ ਜੀ ਇਸ ਹੈ ਕੀਤਾ ਜਾ ਸਕਦਾ
1: ਜੀ
0: ਕਹਿੰਦੇ ਇਸ ਵਿੱਚ ਜਿਹੜੀ ਜੀ ਕੰਗਣੀ ਕਹਿੰਦੇ ਰਾਗੀ ਹੈ ਨਾ ਇਸ ਦੀ ਜੈਵਿਕ ਤਰੀਕੇ ਨੇ ਜਾਂ ਕਿਸੇ ਵੀ ਰਸਾਇਣਿਕ ਖਾਦ ਤੇ ਬਿਨਾਂ ਵੀ ਆਹ ਬੜੇ ਅੱਛੇ ਤਰੀਕੇ ਨੇ ਖੇਤੀ ਜੀ ਇਸ ਹੈ ਕਰੀ ਸਕਦੇ
1: ਕਿਨੇ ਇੱਕ ਗੱਲ ਹੋਰ ਰਹਿੰਦੀ ਤਲੇ ਦੇ ਇਹ ਫਸਲ ਲਗਾਏ ਦਿੰਦੇ ਵੀ ਇਹ ਤਾਂ ਖੇਤਰ ਵਿੱਚ ਸਿੰਚਾਈ ਨਿਰਾਈ ਗੁਡਾਈ ਦੇ ਸੇ ਕੀਆਂ ਕਰਨੀ ਤਾਂ ਇਹਨਾਂ ਫਸਲਾਂ ਵਿੱਚ ਮੁੱਖ ਰੂਪ ਵਿੱਚ ਦੇ ਆ ਨਾ ਅਗਰ ਟਾਈਮਾਂ ਰਹਿੰਦੇ ਵਰਖਾ ਹੋਈ ਆ ਤਾਂ ਆਵਸ਼ਕਤਾ ਅਨੁਸਾਰ ਹੀ ਸਿੰਚਾਈ ਕਰਨਾ ਚਾਹੀਦੀ ਤਾਂ ਕਿ ਪਾਣੀ ਇਹਨੇ ਕੋਈ ਖੇਤਰ ਦੇ ਸੇ ਭਰੂਆ ਨਹੀਂ ਰਹਿਣਾ ਚਾਹੀਦਾ ਟਾਈਮਾਂ ਰਹਿੰਦੇ ਵਰਖਾ ਨਹੀਂ ਹੋਇਆ ਨਾ ਸਿਮਰੋ ਤਾਂ ਯਹਾਂ ਜੋ ਵੀ ਜ਼ਰੂਰਤ ਹੋ ਤਾਂ ਯਹਾਂ ਸਿੰਚਾਈ ਦੇ ਸੇ ਕਰ ਸਕਦੇ ਵੀ ਇਹ ਕਨੇ ਨਿਰਾਈ ਗੁਡਾਈ ਵੀ ਬੇਤੀਆਂ ਦੇ

0: ਪਤਵਾਰਾਂ 'ਚੋਂ ਨਿਕਾਲ ਦੇਣੇ ਵੀ ਇਹ ਪੌਦਿਆਂ ਦੇ ਉਚਿਤ ਪੋਸ਼ਣ ਦੇ ਅਸਰ ਮਿਲੇ ਕਹਿੰਦੇ ਪੈਦਾਵਾਰ ਵਿੱਚ ਵੀ ਬੜੋਤਰੀ ਦੇ ਹਿੱਸੇ ਹੋਏ ਵੀ
1: ਕਹਿੰਦੇ ਤਾਂ ਇੱਕ ਗੱਲ ਹੋਰ ਦੇ ਨਹੀਂ ਵੀ ਮੈਂ ਇੰਨੇ ਲਿਆਈ ਹੋ ਇਹਨਾਂ ਸਾਰਿਆਂ ਬੀਜਾਂ ਚੱਕੀ ਨੇ ਇਹ ਖਰੀਆਂ ਕਿਸਮਾਂ ਦੇ ਬੀਜ ਹੀ ਇਸ ਲਿਆਉਂਦੇ ਹੋ ਇਸ ਵਿੱਚ ਜਿਹੜਾ ਜੀ ਬਾਜਰਾ ਹੈ ਇਸ 'ਚ HH 2061 ਪੂਸਾ 1201 ਕਹਿੰਦੇ MH 1792 ਹੈ
0: ਅੱਛਾ
1: ਕਹਿੰਦੇ ਕੰਗਣੀ ਦੀ ਜੀ ਇਸ ਹੈ ਸੀਆ 3088
0: ਅੱਛਾ ਇਹਦੀ ਕਿਸਮਾਂ ਲੈਂਦੀਆਂ
1: ਹਾਂ
0: ਭਾਈ ਬਾਕੀ ਕਿਸਮਾਂ ਲੈਂਦੀਆਂ ਪਹਿਲਾਂ ਸਾਰ ਤੇ ਪਹਿਲਾਂ ਨਾ ਤਲ ਦੇ ਬੀ ਬਣਦੇ ਨਾ ਸਿਮਰੋ ਤਾਂ ਜੋ ਇਹ ਪਤਾ ਹੋਣਾ ਚਾਹੀਦਾ ਵੀ ਆਹਦੇ ਵੇਲੇ ਉੱਨਤ ਕਿਸਮਾਂ ਹੈ ਕਹਿੰਦੇ ਬੀਜ ਉਪਚਾਰਿਤ ਆ ਕਹਿੰਦੇ ਬੀਜ ਕਰਾ ਜੇ ਸੜੂਆ ਗੜੂਆ ਬੀ ਬਣਗੇ ਤਾਂ ਕਿਆ ਪਾਣਾ ਖੇਤਰਾਂ ਵਿੱਚ
1: ਹੈ ਹੀ ਹੈ ਨਾ ਗੱਲ ਵੀ ਇਹ ਕਿਸਮਾਂ ਜੀ ਇਸ ਘੱਟ ਪਾਣੀ 'ਚ ਕਹਿੰਦੇ ਜ਼ਿਆਦਾ ਉਤਪਾਦਨ ਦੇਣ ਵਾਲੀਆਂ ਕਹਿੰਦੇ ਰੋਗ ਪ੍ਰਤੀਰੋਧਕ ਕਸ਼ਮਤਾ ਤਾਂ ਜੀ ਇਸ ਸਭ ਤੋਂ ਖਰੀਆਂ ਮੰਨੀਆਂ ਜਾਂਦੀਆਂ ਕਹਿੰਦੇ ਇਸ ਵਿੱਚ ਬਾਜਰਾ ਕਾਂਗਣੀ ਰਾਗੀ ਮੰਡੂਆ ਕੋਦੋ ਇਹ ਸਾਰੀਆਂ ਫਸਲਾਂ ਸਭ ਤੋਂ ਉੱਤਮ ਕਹਿੰਦੇ ਅਧਿਕ ਪੈਦਾਵਾਰ ਦੇਣ ਵਾਲੀਆਂ ਸਾਰੀਆਂ ਕਿਸਮਾਂ ਜਿਹੜੀਆਂ ਮੈਂ ਤੁਹਾਨੂੰ ਜੋ ਦੱਸੀਆਂ
0: ਭਾਈ ਕਹਿੰਦੇ ਇੱਕ ਗੱਲ ਹੋਰ ਗਲਾਉ ਸਿਮਰੋ ਪਈ ਮੰਡੀਆਂ ਕਹਿੰਦੇ ਬਾਜ਼ਾਰਾਂ 'ਚ ਵੀ ਹੁਣ ਇਹਨਾਂ ਫਸਲਾਂ ਦੀ ਬੜੀ ਮੰਗ ਹੀ ਹੱਥੋ ਹੱਥ ਵਿਕੀ ਆਉਂਦੀਆਂ ਹੁਣ ਮੈਂ ਪਾ ਗਿਆ ਠੀਕ ਠਾਕ ਖੇਤਰ ਬੂਲੇ ਟੇਲਿਆਂ ਦੇ ਅਨਸ ਇਹ ਹੀ ਬਾਣੀਆਂ ਵੀ ਹਨ
1: ਹਾਂ ਤਾਂ ਸਹੀ ਹੈ ਨਾ ਵੀ ਮੋਟਾ ਅਨਾਜ ਮਿਸ਼ਰਿਤ ਖੇਤੀ ਕਰ ਸਕਦੇ ਕਹਿੰਦੇ ਮੋਟੇ ਅਨਾਜਾਂ ਦੀ ਜ਼ਿਆਦਾ ਪੈਦਾਵਾਰ ਜਿਸ ਲੈ ਸਕਦੇ ਕਿਉਂਕਿ ਹੁਣ ਜ਼ਿਆਦਾ ਤੋਂ ਜ਼ਿਆਦਾ ਜ਼ੋਰ ਕੈਸ ਪਰ ਦਿੱਤੇ ਜ਼ਿਆਦਾ ਮੋਟੇ ਅਨਾਜਾਂ ਪਰ ਤਾਂ ਮੋਟਾ ਅਨਾਜ ਜਿਹੀਆਂ ਜੀ ਖਾਣੇ ਤਾਂ ਹੀ ਬੋਲਦੇ ਨੇ ਵੀ ਜ਼ਿਆਦਾ ਤੋਂ ਜ਼ਿਆਦਾ ਮੋਟਾ ਅਨਾਜ ਖਾ ਤਾਂ ਅਗਰ ਹਾਂ ਅਧਿਕ ਮਾਤਰਾ 'ਚ ਉਗਾਂਗੇ ਤਾਂ ਹੀ ਤਾਂ ਇਸ ਜੋ ਵੇਚਗੇ ਵੀ ਕਹਿੰਦੇ ਆਪੀ ਵੀ ਖਾਂਗੇ ਤਾਂ ਦੇ ਆਏ ਪੇ ਆਹਾਂ ਤੋਂ ਸਭ ਨਾਲ ਮਿਲ ਕੇ ਜਿਸ ਜ਼ਿਆਦਾ ਤੋਂ ਜ਼ਿਆਦਾ ਮੋਟਾ ਅਨਾਜ ਜਿਸ ਹੈ ਉਗਾਉਣਾ
0: ਇਹ ਤਾਂ ਖਰਾ ਕਿਤੇ ਤਾਂ ਬੀ ਲੈਂਦੇ ਪਰ ਹੁਣ ਬੈਠ ਜਾਂਦੀ ਦੀ ਹੈ ਨਾ 2 ਮਿੰਟ ਰੁਕ ਮੈਂ ਆਈ।

0: ਦਿਖ ਬੇਤਾਈ ਲੋਕ ਗੀਤ ਵੀ ਬੜਾ ਬਾਂਗ ਕਾ ਸੁਣੀ ਲਿਆ ਨਾ, ਕਹਿੰਦੇ ਲੋਕ ਗੀਤ ਤਾਂ ਸੁਣਦੀ ਹੈ ਦਿਖ ਰੁੱਖਾਂ ਪਰ ਹੀ ਨਜ਼ਰ ਪਾਉ ਦੀ ਮੇਰੀ, ਪੇ ਇਹ ਬੜਾ ਬਾਂਗ ਕਾ ਕੰਮ ਕੀਤਾ ਪੇ ਪਕਸ਼ੀਆਂ ਜੋ ਬੜਾ ਛੈਲ ਛੋਟਾ ਜਿਹਾ ਘੜੋਲੂ ਲਗਾਈ ਤੀ ਮਿੱਟੀਆ ਦਾ ਨਾ।
1: ਦਿਖ ਅੱਜ ਕੱਲ੍ਹ ਲੱਗੂ ਗਰਮੀਆਂ ਦਾ ਟਾਈਮ ਆ, ਕਹਿੰਦੇ ਗਰਮੀਆਂ ਵਿੱਚ ਆਪਣੇ ਜਿਹੜੇ ਛੱਤ ਹੁੰਦੀ ਨਾ ਪਰ ਛੋਟੇ ਕਟੋਰੇ ਪਾਣੀਆਂ ਦੇ ਭਰ ਦੇਣਾ ਚਾਹੀਦੇ, ਅਗਰ ਕਈ ਵਾਰੀ ਤਾਂ ਦਾਣੇ ਵੀ ਰੱਖ ਦੇਣਾ ਚਾਹੀਦੇ ਤਾਂ ਕਿ ਜਿਹੜੇ ਆਉਂਦੇ ਪਕਸ਼ੀ ਧੁੱਪੇ ਪਰ ਉੜੀ ਨੇ ਆਉਂਦੇ ਸਾ ਪਾਣੀ ਦੀ ਵੀ ਪੀ ਲੈਣ, ਕਹਿੰਦੇ ਦਾਣਾ ਵੀ ਚੁਗੀ ਲੈਣ ਵੀ।
0: ਹਾਂ ਦਿਖ ਧੁੱਪਾਂ 'ਚ ਕਿਉਂ ਹੁੰਦਾ ਪੇ, ਆਹ ਤਾਂ ਇੰਨੇ ਚੱਲੇ ਹੋ ਨਾ ਤਾਂ ਵੀ ਆਹ ਜੋ ਕਿਹੜਾ ਧੁੱਪਾਂ 'ਚ ਹੋਦਾ, ਪਰ ਜਿਹੜੇ ਜੀ ਪਕਸ਼ੀ ਦਿਖ ਜੰਗਲਾਂ 'ਚ ਤਾਂ ਘੁੰਮੀ ਕੇ ਆ ਦੇ ਤਾਂ ਸਹਿ ਵੀ ਤਾਂ ਦਾਣਾ ਟੋਲਦੇ ਫਿਰ ਪਾਣੀ ਟੋਲਦੇ ਪੇ, ਹਾਂਜੀ ਕੁਦੀ ਨਾ ਕੁਦੀ ਪਾਣੀ ਜੀ ਸੇ ਪੀਣੇ ਜੋ ਮਿਲੋ। ਤਾਂ ਦਿਖ ਇਹ ਹੀ ਆਹ 'ਚ ਦਇਆ ਭਾਵ ਜੀ ਸੇ ਆਉਣਾ ਬੜਾ ਜ਼ਰੂਰੀ ਹੈ ਕਿ ਜਿਹੜੇ ਵੀ ਪਸ਼ੂ ਪਕਸ਼ੀ ਆ ਦੇ ਨਾ ਤਾਂ ਤਿੰਨਾਂ ਜੋ ਆਪਣੀ ਤਰਫ ਤੇ ਆਹ ਇਤਨਾ ਕੁ ਸਹਿਯੋਗ ਤਿੰਨਾਂ ਦਾ ਕਰ ਸਕੀਏ ਪੇ, ਅਗਰ ਹਾਂ ਪਾਣੀ ਰੱਖੇ ਆਉਂਗਾ ਕੋਈ ਦਾਣਾ ਰੱਖੇ ਆਉਂਗਾ ਤਾਂ ਸਤੀਸ਼ ਜੋ ਖਾਈ ਕੇ ਆਪਣਾ ਪੇਟ ਜੀ ਸੇ ਭਰ ਹੀ ਲੈਣ।
1: ਸਿਮਰੋ ਇੱਕ ਗੱਲ ਕਲਾਣੀ ਦੇਖ, ਪਹਿਲੇ ਕੇ ਜ਼ਮਾਨੇ ਕਈ ਵਾਰੀ ਰਸਤਿਆਂ ਚੱਲੂ ਹੁੰਦੇ ਤਾਂ ਰਸਤੇ ਵਿੱਚ ਘੜਿਆਂ ਰੱਖਦੇ ਆ, ਪਰੋ ਲਗਾਉਂਦੇ ਤਾਂ ਕਿ ਆਉਂਦੇ ਜਾਂਦੇ ਮੁਸਾਫਿਰ ਦੇ ਅਸੀਂ ਪਾਣੀ ਪੀ ਸਕਣ। ਕਹਿੰਦੇ ਗਰਮੀਆਂ ਵਿੱਚ ਕਈ ਵਾਰੀ ਰੇੜ ਆਉਂਦਾ ਨਾ ਵੀ ਚੱਲੂ ਤਾਂ ਤਰਿਆ ਤਾਂ ਕੱਲ੍ਹ ਵੀ ਲੱਗ ਸਕਦੀ ਵੀ, ਤਾਂ ਭਾਈ ਪਾਣੀ ਪੀਣਾ ਤਾਂ ਤਾਲੇ ਕੁੱਤੀ ਤਿੱਥੇ ਦੇ ਬੈਠੇ ਰੁੱਖਾਈਏ ਛਾਵਾਂ ਤਿੱਥੇ ਪਾਣੀ ਵੀ ਪੀ ਲਿਆ, ਕਹਿੰਦੇ ਵਿਸ਼ਰਾਮ ਵੀ ਕਰੀ ਲਿਆ। ਕਹਿੰਦੇ ਗਰਮੀਆਂ ਦਾ ਟਾਈਮ ਆ ਭਾਈ, ਪਾਣੀ ਅਤੇ ਪਿੱਛੇ ਨਹੀਂ ਰਹਿਣਾ ਵੀ ਆ, ਆਪਣੇ ਸਵਸਥੀ ਦਾ ਅਸਰ ਖਿਆਲ ਜ਼ਰੂਰ ਰੱਖਣਾ ਵੀ ਆ, ਕਹਿੰਦੇ ਛੋਟੀ ਛੋਟੀਆਂ ਗੱਲਾਂ ਦਾ ਵੀ ਧਿਆਨ ਜ਼ਰੂਰ ਰੱਖਣਾ ਵੀ ਆ।
0: ਸਹੀ ਹੈ ਨਾ ਪੇ, ਅਗਰ ਆਹਾਂ ਤੂਹਾਂ 'ਚ ਦਇਆ ਭਾਵ ਹੁੰਗਾ ਹੈ ਨਾ ਤਾਂ ਹੀ ਇਹ ਚੀਜ਼ਾਂ ਜੀ ਇਨਸੈ ਅੱਗੇ ਆਹਾਂ ਦੇ ਬੱਚੇ ਵੀ ਸਿੱਖਣੀਆਂ ਔਰ ਕੋ ਕਿ ਆਹਾਂ ਜੋ ਦੇਖਗਾ, ਅਗਰ ਆਹਾਂ ਇੱਕ ਜਗ੍ਹਾ ਪਾਣੀ ਦਾ ਘੜਾ ਰੱਖੇ ਹੋਣਗੇ ਨਾ ਕੁਛ ਪਿਪਲਾ ਹੇਠ
1: ਜੀ
0: ਤਾਂ ਕੁਛ ਕੀ ਦੂਹਾਂ ਵੀ ਦਿਖਣਾ ਨਹੀਂ ਪਈ ਕੁਛ ਕੀ ਖਰਾ ਕੰਮ ਕੀਤੇ ਹੈ ਨਾ, ਅਗਰ ਇੱਕੀ ਦੂਹੇ ਦੇਖ ਰਹੇ ਕਿ ਆਹਾਂ ਅੱਛੇ ਕੰਮ ਕਾਰ ਕਰਦੇ ਹਨ ਤਾਂ ਇਹ ਆਹਾਂ ਤੂਹਾਂ ਵਾਸਤੇ ਇੱਕ ਬੜੀ ਅੱਛੀ ਗੱਲਬਾਤ ਹੈ ਨਾ ਕਿ ਬੱਚੇ ਵੀ ਸਿੱਖਦੇ।
1: ਕਹਿੰਦੇ ਦੇਖਾ ਸੀਖ ਇੱਕੀ ਦੂਏ ਤੇ ਮਿਲਦੇ ਵੀ, ਕਹਿੰਦੇ ਸਿੱਖਣ ਨੂੰ ਤੁਸੀਂ ਬੋਲਿਆ ਨਾ ਮਿਲਦਾ, ਆਹਦੇ ਬਜ਼ੁਰਗ ਵੀ ਇਹ ਕੰਮ ਕੀਤੇ ਤਾਂ ਇਹ ਸੋਚਦੇ ਅਸੀਂ ਵੀ ਅੱਛਾ ਕੰਮ ਦੇ ਅਸੀਂ ਕਰੀਏ ਵੀ।
0: ਦੇਖ ਪਸ਼ੂ ਪਕਸ਼ੀ ਦੀ ਗੱਲ, ਕਹਿੰਦੇ ਅੱਜ ਕੱਲ੍ਹ ਮਾਣੂ ਤੇ ਵੀ ਬਗੈਰ ਪਾਣੀ ਜੇ ਸੇ ਨੀ ਰਹੀ ਉਹਦਾ ਤਾਂ ਆਹ ਜੋ ਆਪਣਾ ਵੀ ਆਪਣੇ ਬੱਚਿਆਂ ਦਾ ਬਜ਼ੁਰਗਾਂ ਦਾ ਸਭਨਾਂ ਦਾ ਧਿਆਨ ਜੀ ਸੇ ਰੱਖਣਾ ਪਾਉਣਾ। ਬੱਚੇ ਦੇਖ ਸਕੂਲੇ ਜਾ ਦੇ ਤਿੰਨਾਂ ਦੇ ਜਿਹੀਆਂ ਜੀ ਘਰ ਆਉਂਦੇ ਤਾਂ ਆਹ ਜੋ ਤਿੰਨਾਂ ਦਾ ਵੀ ਦਿਖਣਾ ਚਾਹੀਦਾ ਵੀ ਬੱਚੇ ਦੀ ਐਕਟੀਵਿਟੀ ਜੀ ਸਿੱਖਦੇ ਹੀ ਹੈ ਨਾ, ਧੁੱਪਾਂ ਦਾ ਤੇ ਜੋ ਕੋਈ ਅਸਰ ਤਾਂ ਨਹੀਂ ਹੋਊਗਾ। ਕਈ ਵਾਰੀ ਬੱਚਿਆਂ 'ਚ ਜੀ ਜੀ ਚੱਕਰ ਆਉਣਾ ਨਕਸੀਰ ਫੁੱਟੀ ਆਉਂਦੀ
1: ਜੀ
0: ਇਹ ਗਰਮੀਆਂ ਦੇ ਦਿਨਾਂ 'ਚ ਦਿੱਕਤਾਂ ਜੀ ਸਾ ਜ਼ਿਆਦਾ ਆਉਂਦੀਆਂ ਤਾਂ ਤਿੰਨਾਂ ਦੇ ਖਾਣ ਪਾਣ ਦਾ ਧਿਆਨ ਜੀ ਸੈ ਰੱਖਣਾ, ਤਿੰਨਾਂ ਤਾਂ ਹੀ ਅੱਛੀਆਂ ਠੰਡੀਆਂ ਤਸੀਰ ਵਾਲੀਆਂ ਚੀਜ਼ਾਂ ਜੀ ਸੈ ਆਹਾਂ ਦੇਣੀਆਂ।
1: ਕਹਿੰਦੇ ਬਾਈ ਬੱਚਿਆਂ ਦਾ ਖਿਆਲ ਰੱਖ ਕੇ ਤਾਂ ਹੀ ਸੇ ਅੱਗੇ ਦੇ ਅਸੀਂ ਪੜ੍ਹ ਸਕਦੇ ਵੀ ਹੈ, ਕਈ ਵਾਰੀ ਬੱਚੇ ਜ਼ਿਆਦਾ ਬਿਮਾਰ ਹੋ ਜਾਣ ਤਾਂ ਡਾਕਟਰਾਂ ਨੇ ਜ਼ਰੂਰ ਪਰਾਮਰਸ਼ ਦੇ ਅਸੀਂ ਕਰੀ ਲੈਣਾ ਵੀ ਆ ਪਾਈ, ਤੇ ਜਿਹੜਾ ਵੀ ਇਹ ਛੋਟੀਆਂ ਗੱਲਾਂ ਦਾ ਧਿਆਨ ਦੇ ਅਸ ਸਿਮਰੋ ਹਾਂ ਜੋ ਰੱਖਣਾ ਪਾਉਂਦਾ ਵੀ ਇਸ ਸਿਹਤ ਦੇ ਪ੍ਰਤੀ ਨਾ, ਕਿਨੇ ਇਹਨਾਂ ਗੱਲਾਂ ਦਾ ਧਿਆਨ ਰੱਖੇ ਤਾਂ ਆਹਾਂ ਦਾ ਸਵਸਥ ਦੇ ਅਸ ਬਿਲਕੁਲ ਠੀਕ ਰਹਿਣਾ ਵੀ ਆ।
0: ਹਾਂ ਤਾਂ ਤਾਈ ਭਿਉਣਦੇ ਆ ਮਿੰਜੋ ਵੀ ਇਜਾਜ਼ਤ ਨਾ, ਕਹਿੰਦੇ ਇਹਨਾਂ ਲਈ ਆਉਂਦੀ ਮੈਂ ਲਸੂੜਿਆ, ਕਹਿੰਦੇ ਠੀਕ ਹੈ ਫਿਰ ਰਹੀ ਰਾਮ ਰਾਮ, ਕਹਿੰਦੇ ਰੱਖਣੇ ਆਪਣਾ ਧਿਆਨ।
1: ਹਾਂ ਤਾਂ ਰਹੀ ਰਾਮ ਰਾਮ ਬੋ।